0: ਜਾ ਪਹਿਲਾਂ ਸਾਤਾ ਲੈ ਲਾ
1: ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਵੀਡ
2: Wonderful 4.9 FM Furnisha.
3: Furnisha.
2: Not just a radio. Not just a radio. It's a mindset of entertainment.
3: Come on.